ਕੁਰੇਲ ਦਾ ਸਹੀਤਾ ਵਾਯੂ ਸ਼ਰੀ ਹੁਣ ਗਏ ਹਨੂਮਾਨ ਦਾ ਸਹੀਤਾ ਅਕਸਮਰ ਗਰੀ ਕੁਰੇਲ ਹਨੂਮਾਨ ਉਲਟੇ ਦੀਆ ਕਾਸਮਾ ਸੀਤਾ ਜੀ ਕਲ ਭੇਟੀ ਫਰਕ ਨਾ ਖੇਰਾ ਰਾਮ ਚੰਦਰ ਕਾ ਪਾਸਮਾ ਪੁਗਨੀ ਅਕਲ ਬਲ ਛਾਈ ਨਾ ਇਨਾ ਕੋ ਭੋਜਨ ਸਵੈ ਬਲ ਭਣੀ ਇੰਦ੍ਰਾਦੀ ਹਰਲੇ ਖਟਾਈ ਸੁਰਸਾ ਜਲਦੀ ਪਠਾਏ ਪੋਨੀ ਜਲਦੀ ਗਈ ਸੁਰਸਾ ਅਗਲ ਤੀਰ ਬਸਿਨ ਸਾਹਮਣੇ ਹਨੁਮਾਨ ਕਾ ਜੇ ਵੰਦਨ ਹਨੁਮਾਨ ਭਨੇਰ ਖੁਸ਼ੀ ਭਾਈ ਕੁਰਾ ਗਰਿਨ ਖਾਨ ਕਾ ਭੋਗੀ ਭੇਦਨ ਕੀ ਮਖੋਜੀ ਹਿਰ ਥੀ ਚਾ ਖਵਾਹਰ ਭਨੀ ਪਾਈ ਬਲ ਯਹਾਂ ਮਿਲੀ ਤਾ ਤਿਮੀ ਸਾਰੇ ਭਾਈ ਖੁਸ਼ ਭਨੀ